ਤੁਸੀਂ ਸਾਰੇ ਸੁਣਦੇ ਹੋ ਟ੍ਰਿਪ ਵਾਈ, ਤੁਹਾਡਾ ਆਪਣਾ ਸਟੇਸ਼ਨ ਤੇ ਆਪਣਾ ਮਿਊਜ਼ਿਕ।